ਨਾਲੇ ਬੋਲਾ ਬਾਬੇ ਵੇ ਦਰਸਾ ਵੇ ਬੋਲੇ ਬਾਚਾ ਬਾਚਾ ਚਾਚੇ ਬਸਾਦਲੇ ਵੇ ਆਏ ਬੋਲੇ ਬਾਚਾ ਬਾਚਾ ਚਾਚੇ ਨਰਵਾ ਰੋ ਪਿਆਰਾ ਸਰ ਕੋ ਹਾਲ ਬਸ ਜੋ ਇਹ ਸਾਡਾ ਬਗਾਨਾ ਦੋ ਹਿਆਬ ਲੋ ਵੇਦੇ ਕਬਰੇ ਦੇ ਮੋਲੇ ਕੇ ਸੋਰ ਕਰੇ ਜੀ ਮੇਰਾ ਹੋਣਾ ਤੇ ਵੇ ਬਾਲ ਸਵਾ ਜਿਨੇ ਬਿਟੇ ਸਾਨੂੰ ਦੇ

ਮਹਾਰਾਜ ਦਾ ਗੁਰਖਨਾ ਮੇਰੇ ਜੇ ਕਾਕੇ ਜੇ ਕਰਨਾ ਉਹਦੇ ਹਰਿਆਂ ਦੇ ਉਹ ਨੇ ਸਾਨੂੰ ਚਾਵੇ ਕਰਾ ਖਬਰ

ਭਾਈ ਕੋਈ ਚੱਲਦਾ ਮੈਨੂੰ ਵੀ ਦੇਖੇ, ਮੈਂ ਵੀ ਦੇਖੇ ਖਰਾਬ ਮੋਬਾਈਲ ਤੋਂ ਖਦਾ ਮੇਰਾ ਦਿੱਤੀ ਤਾਂ ਸ਼ਰਾਬ ਇੰਨੇ ਬੁਖਲਾਵਾ ਨਹੀਂ ਮੈਂ ਜਵਾਬ ਮੈਂ ਤੋਬਾ ਪਹਿਲੇ ਕਿ ਹੈ ਕੋ ਹੈ।

ਜੋ ਬਾਜ਼ਾਰ ਵਾਲਾ ਚਾਪਾ ਵੀ ਮਾਰਾ ਛਾਵਾ ਦੇ ਸਵਾ ਕੋ ਕੋ ਦੀ ਆਖਾਨੇ ਬਾਬੇ ਦੀ ਬਰੀ ਮਾਰਾ ਹਵਾ ਜਾਨੇ ਮਾਰੇ ਖਾਦ ਸਾਹਿਬ ਜੀ ਬਸ ਖਾਦ ਰਹੇ ਮੋੜ ਕੇ ਤੋਰੇ ਗੁਰੂ ਸਾਹਿਬ ਦੇ ਸ਼ੋਭਨ ਆਇਆ ਮੋਲਾ ਵਾਜੇ ਸੁਦਾਨ ਹਾਬਿਨ ਦਾਵਾ ਦਾ ਜੋ ਲੋ ਲੋ ਲੋ ਲੋ ਲੋ ਲੋ ਕਬਿਨਾ ਕਾ ਮਾਰੇ ਦਿਲ ਦਾ ਦਿਲ ਦਾ ਦਿਲ ਦਾ ਦਿਲ ਦਾ ਦਿਲ ਦਾ ਦਿਲ ਦਾ ਦਿਲ ਦਾ ਦਿਲ ਦਾ ਦਿਲ

ਪੈਦਲਾਂ ਚਲੇ ਕੇ ਰਾਜਾ ਚਿਹਰੇ ਵਾਸਾ ਹੋਏ ਰੱਬ ਦਾਲੇ ਬਥੇਰੇ ਕਾ ਚਿਹਰੇ ਚੇਚਾ ਸਭ ਬੱਚੇ ਨੂੰ ਆਵੇ ਵੇਚਾ ਤਿਲਕੇ ਦੇ ਤੇਰੇ ਬਖੋਲਣ ਬਿਲਕੁਲ ਫੁੱਟ ਕੇ ਖੋਲ ਤੁਨ ਤਮਾਸ਼ਾ ਤੇਰੇ ਚਾਹੇ ਕਿਸੇ